ਆਵਾਂ ਨੇ ਦੁਬਾਰੇ ਤੇ ਬਹੁਤ ਤਫ ਹੋ ਗਏ ਮੈਂ ਰਾਣਾ ਦਾ ਨੇ ਤੇ ਦੁਬਾਰੇ ਪਏ ਦਾ ਮੈਂ ਕੋਰਾਂ ਨੇ ਖਾਵਾ ਉਹ ਮੈਂ ਖਰਾਂ ਨੂੰ ਵਾਂਗਾ ਆਈ ਉਹ ਵੀ ਮੈਂ ਵਨ ਵਾਰ ਕੇ ਮੈਂ ਖਾਈ ਤੇ ਮੈਨੂੰ ਸਨ ਵੰਦੇ ਵਾਤੇ ਪੁਆਇੰਟ ਤੇ ਤਰੀਕੇ ਹੋ ਯਾਰ ਮੈਂ ਉਹ ਐਫ ਐਮ 89.9 ਸਨ ਵੰਗਰਾ ਰੋਂ ਦੁਬਾਰੇ ਤੇ ਦਮਰ ਵਾਤੇ ਮੈਂ ਰਾਣਾ ਦਾ ਨੇ ਕਿ

ਆਵਾਜ਼ ਨਹੀਂ ਕਿਤੇ ਤੱਕ ਆ ਰਹੀ ਆ ਰਹੀ ਹੈ ਰਹਿ ਮੈਂ ਬਣੇ ਤੇ ਤੁਕੜਾ ਨਾਂ ਸਿੱਧਾ ਮੈਨੂੰ ਉਹ ਤਾਂ ਕਿ ਨਾ ਬੋਨ ਤਾਂ ਬੁਝਣਾ ਤੇਰੇ ਸਿਨੇ ਮੁਸ਼ਰਾ ਹੋ ਜਾਏਗੀ ਦੇਨ ਤਾਂ ਮੈਂ ਉਹਨਾਂ ਤਾਂ ਤੈਰੀ ਆਈ ਹੋ।